ਉਹ ਮੇਰੇ ਕਿ ਤੁਸੀਂ ਪਸੰਦ ਆਇਆ ਸੀ ਤੇ ਹੁਣ ਜੁਲਨੇ ਸਿਰਫ ਮੈਚ ਹੈ ਸਰ ਦੋਸਤ ਮੰਮੀ ਯਸੀਨ ਸਾਹਿਬ ਨੇ ਉਹ ਸੁਣਨਾ ਚਾਹੇ ਕੋ ਕਸ਼ਮੀਰ ਦਾ ਗਾਣਾ ਆਪਣੇ ਸਭਾ ਦੋਸਤਾਂ ਵਾਸਤੇ ਜਿਹੜੇ ਪੀਜ਼ੇ ਬਣਾਉਣੇ ਆ ਤਾਂ ਕਹਿ ਕੁਰੇ ਇਹ ਪੀਜ਼ਾ ਬਣਾਉਣੇ ਕੋਈ ਮਿਰਚਾਂ ਜ਼ਿਆਦਾ ਨਾ ਬਾਈ ਛੁੜਿਆ ਇਹ ਖਿਆਲ ਕਰੋ।

ਵੈਲਕਮ ਬੈਕ ਜੀ ਬ੍ਰੇਕ ਤੋਂ ਬਾਅਦ ਇਸਨੂੰ ਪ੍ਰੋਗਰਾਮ ਸੁਣ ਰਹੇ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਗੀ ਪੋਜ਼ਿਟਿਵ ਸਾਡਾ ਸਟੂਡੀਓ ਨੰਬਰ ਹੈ 0114261818181 ਵਟਸਐਪ ਨੰਬਰ ਹੈ 0793984939 ਸਭ ਨੂੰ ਦੋਸਤਾਂ ਕਿ ਮੈਂ ਵੈਲਕਮ ਕਰਾਂ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਤੁਸੀਂ ਆਪਣਾ ਲਿੰਕ ਐਫ ਐਮ ਜ਼ਰੂਰ ਜੁਆਇਨ ਕਰੋ ਅਤੇ ਹੁਣ ਜਿਹੜਾ ਉਹ ਗਾਣਾ ਸੁਣ ਸਰਾਣੇ ਜਿਹੜਾ ਉਹ ਕਿਉਂਕਿ ਬ੍ਰੇਕ ਆਈ ਗਈ ਸੀ

0: Listen to Link FM on the move by downloading the Link FM app.
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
6: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
7: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
8: या 07784850934.
9: Do you ever find yourself lonely or isolated, or there are issues?

0: ਹਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ ਹੈ ਤਾਂ ਦਾ ਕਲੈਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਰਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮੁਹੱਈਆ ਕਰਨੇ ਦਾ ਕਲੈਮ ਟੀਮ ਆਪਣੇ ਵਾਅਦੇ ਦੇ ਮੁਤਾਬਕ 2,000 pounds ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0330571009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰਾਦਰਮ
1: Bringing communities together. Broadcasting from the Pakistan Muslim Center. Link FM. Link FM.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.

0: Sheffield's Link FM.
1: Linking communities. This is Link FM, 96.7 FM.
2: ਰੰਜਾ ਹੋਇਆ ਪੀਰ ਬਣਾ ਬੈਠਾ।